ਵਰਤਿਆ ਮਹਾਰਾਜ ਨੇ। ਸਖੀ ਕੌਣ ਹੈ? ਸਾਡੀਆਂ ਰੂਹਾਂ, ਅਸੀਂ ਸਾਰੇ ਇਸਤਰੀ ਹਾਂ। ਜਗ ਮੇਂ ਇੱਕ ਪੁਰਖ ਹੈ, ਬਾਕੀ ਸਗਲੇ ਨਾਰ। ਬਾਣੀ ਦੇ ਵਿੱਚ ਜਿੱਥੇ ਸਖੀ ਅੱਖਰ ਆਉਂਦਾ, ਮਿੱਤਰ ਆਉਂਦਾ, ਦੋਸਤ ਆਉਂਦਾ, ਸਖੀ ਦਾ ਮਤਲਬ ਹੈ ਅਸੀਂ ਸਾਰੀਆਂ ਰੂਹਾਂ। ਰੂਹਾਂ ਦੀ ਗੱਲਾਂ ਹੋ ਰਹੀਆਂ ਨੇ, ਇਹ ਰੂਹਾਂ ਨੂੰ ਜਾ ਕੇ ਜਦੋਂ ਮਿਲੇਗਾ, ਚੰਗੀਆਂ ਰੂਹਾਂ ਦੇ ਵਿੱਚ ਜਾ ਕੇ ਬੈਠੇਗਾ, ਉੱਥੇ ਜਾ ਕੇ ਕੀ ਕਰਨਾ? ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਉੱਥੇ ਗੁਣ ਗਾ ਮੇਰੇ ਪਰਮਾਤਮਾ। ਰੱਬ ਦੇ ਗੁਣ ਗਾਓ, ਜਦੋਂ ਰੂਹਾਂ ਨਾਲ ਰੂਹਾਂ ਮਿਲਣ, ਉੱਥੇ ਕੱਖ ਨਾ ਬੋਲੋ, ਸਿਰਫ ਰੱਬ ਦੀਆਂ ਗੱਲਾਂ ਕਰੋ। ਜੇ ਨਹੀਂ ਆਉਂਦੀਆਂ, ਕੰਨ ਕਰਕੇ ਸੁਣ ਲਵੋ, ਜਿਹੜੇ ਕਰਦੇ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਆ ਜਾਵੋ, ਉਹਦੇ ਵਿੱਚ ਵੀ ਭਲਾ ਹੋ ਜਾਏਗਾ ਸਰ।